ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖਣੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ

ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦੇ ਆ, ਛਾਲਾ ਮਾਰਦੇ ਆ, ਤੇਜ਼ ਵਹਿੰਦੇ ਆ ਨਦੀ ਨੂੰ ਵੇਖਿਆ। ਤੇ ਕਵੀ ਮਨ ਵੇਖਦਾ ਕਹਿੰਦਾ ਇਹਨੂੰ ਭਾਜੜ ਕਾਹਦੀ ਪਈ। ਵੇਖਣ ਵਿਚ ਆਇਆ ਹੇਮਕੁੰਡ ਦੇ ਰਾਹ ਦੇ ਵਿਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ ਉਥੇ ਅਲਖਨੰਦਾ ਵਗ ਰਹੀ, ਬਹੁਤ ਤੇਜ਼ੀ ਨਾਲ ਉਹ ਪਾਣੀ ਉਪਰੋਂ ਹੇਠਾਂ ਨੂੰ ਆ ਰਿਹਾ। ਤੇ ਜੇ ਗੋਬਿੰਦ ਘਾਟ ਤੋਂ ਉਪਰ ਨੂੰ ਲੰਘ ਜਾਈਏ ਹੇਮਕੁੰਟ ਵਾਲੇ ਪਾਸੇ ਨਹੀਂ, ਇਧਰ ਬਦਰੀਨਾਥ, ਉਥੇ ਦਾ ਵਹਾਅ ਹੋਰ ਵੀ ਤਿੱਖਾ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ। ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ, ਉਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਹੇ, ਬਲਕਿ ਇਸ ਨੂੰ ਕਾਹਲੀ ਹੈ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾਂ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ, ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ ਨੇ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀ ਏ, ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ, ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਹਨਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਆਦਿ ਦਾ ਰੂਪ ਧਾਰਨ ਕਰਕੇ, ਮੁੜ ਕੇ ਬਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ ਚ ਜਾ ਕੇ ਮਿਲ ਜਾਏ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਇਆ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸ ਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਹੀ ਮੁਬਾਰਕ ਨੇ, ਸਾਰੇ ਰਸਤੇ ਹੀ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ। ਮਗਰ ਗੁਰਮਤਿ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ, ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪਥ ਨੂੰ। ਅਸੀਂ ਸਿੱਖ ਪੰਥ ਕਹਿੰਦੇ ਹਾਂ, ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ, ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿੱਚ ਅਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਦੌਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤਿ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਹੈ, ਅਰਦਾਸ ਕੀ ਹੈ। ਆਪਾਂ ਸੋਧਰ ਪੜ੍ਹਨੇ, ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੈ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਆ, ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ। ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ।
ਗੁਰੂ ਚਰਨਾਂ ਦੀ ਖਾਤ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ। ਸਿੱਖ ਦਾ ਵੀ ਅਸੂਲ ਹੈ, ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ। ਗੁਰਮਤ ਵਿਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ। ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ, ਸਿੱਖ ਦਾ ਇਸ਼ਨਾਨ ਕੀ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ, ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ, ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ। ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਸਰੀਰ ਗੰਦਾ ਹੁੰਦਾ ਹੈ, ਕੱਪੜੇ ਗੰਦੇ ਹੁੰਦੇ ਨੇ, ਸਾਬਣ ਨਾਲ ਸਾਫ਼ ਕਰ ਲੈਂਦੇ। ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ ਹੈ, ਸਾਫ਼ ਕਰਨਾ। ਮਨ ਵੀ ਜ਼ਰੂਰ ਸਾਫ਼ ਕਰਨਾ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ। ਸਿੱਖ ਦਾ ਅਸਲੀ ਨਹਾਉਣਾ ਤਾਂ ਇਹ ਵੈਸੇ ਤਾਂ ਸਿੱਖ ਵਾਸਤੇ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਤੂੰ ਬਾਹਰਲਾ ਇਸ਼ਨਾਨ ਕਰੇਗਾ, ਤੇਰਾ ਸਰੀਰ ਅਰੋਗ ਰਹੇਗਾ। ਤੂੰ ਮਨ ਦਾ ਇਸ਼ਨਾਨ ਪਾਣੀ ਦੁਆਰਾ ਕਰੇਗਾ, ਤੇਰਾ ਮਨ ਅਰੋਗ ਰਹੇਗਾ। ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ, ਮਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ, ਤੇ ਤਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ। ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ, ਗਲੀਆਂ ਨੂੰ ਸਾਫ਼ ਰੱਖੋ, ਘਰਾਂ ਨੂੰ ਸਾਫ਼ ਰੱਖੋ, ਸਰੀਰ ਨੂੰ ਵੀ ਸਾਫ਼ ਰੱਖੋ। ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਦੁਰਮਤ ਮਨ ਧੋਵੇ। ਅੱਛਾ ਭਾਈ ਜੀ, ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ, ਹੁਣ ਪੂਜਾ ਕਰੇਗਾ। ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ, ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ? ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ, ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜੋ ਸਿੱਖਾਂ ਨੂੰ ਲੋਕ ਦੋਚੇ ਸੋ ਗੁਰ ਖੁਸ਼ੀ ਆਵੇ। ਜਿਨੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ। ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ? ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨਾਂਦੇੜ ਵਿਖੇ, ਮਹਾਰਾਸ਼ ਚ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਜਿਨ੍ਹਾਂ ਨੇ ਪੂਜਾ ਕਰਨੀ ਅਕਾਲ ਪੁਰਖ ਦੀ ਪੂਜਾ ਕਰਨੀ, ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ, ਕਿਹਦੇ ਵਿਚੋਂ ਕਰੀਏ? ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ, ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ। ਇਹ ਮਹਾਰਾਜ ਫਿਰ ਜਿਹਦੇ ਚਰਨੀ ਲਾ ਚੱਲਿਓ, ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ, ਇਹਦੀ ਪੂਜਾ ਨਹੀਂ ਕਰਨੀ। ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ, ਨਿਰੇ ਧੂਪ ਦੀਪਾਂ ਦਿੰਦੇ ਰਹਿਣਾ, ਇਹਨੂੰ ਸਮਝਣਾ। ਇਸ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ, ਸਾਧ ਸੰਗਤ ਗੁਰ ਸ਼ਬਦ ਵਿਲੋਵੇ। ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜ ਕੇ ਨਾਮ ਪ੍ਰਾਪਤ ਕਰਨ ਵਾਸਤੇ, ਨਾਮ ਦਾ ਮੱਖਣ ਲੈਣ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜ ਕੇ। ਹੁਣ ਜਿਹੜਾ ਗੁਰਮੁਖ ਮਾਫ ਕਰਨਾ ਗੁਰਮੁਖੀ ਨਹੀਂ ਪੜ੍ਹਿਆ, ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ? ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ, ਹਿਸਾਬ ਪੜ੍ਹ ਲੈਂਦੇ ਹਾਂ, ਬੜਾ ਕੁਝ ਪੜ੍ਹਨੇ ਆ, ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ, ਅਜੇ ਉਹ ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ, ਨੀਅਤ ਬਣੀ ਨਹੀਂ ਅਜੇ। ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ। ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ? ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਧਿਆਨ ਦੇਣਾ, ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ। ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ, ਅਸੀਂ ਬਾਣੀ ਪੜ੍ਹਨੇ ਆ, ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ। ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰੱਖੋ। ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇ। ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ, ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ। ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ, ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ, ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ। ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ, ਸ਼ਰਧਾ ਨਾਲ ਵੀ ਪੜ੍ਹਿਆ,
विचार नाल भी पढ़े है, इच्छा करके भी पढ़े, लेकिन सब तो श्रेष्ठ वो है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होंगी। भाई साहब पूजा तो हो गई गुरसिख की, धन गुरु नानक जिस वेले सारसराय कोल पहुंचे ने पहुंचे तो किस तरह आप जानते, भाई मरदाना हीरा लैके पहुंचे। सारसराय ने 101 रुपया उस हीरे की भेटा रख दी, कहिंदा मैं मुल नहीं पा सकता, हालांकि मुल पाउण वालियां ने गाजरां मूलियां भी पाया सी, मठियाई का सेर देण नूं भी तैयार सन, मगर जौहरी ने मुल नहीं पाया। वह कह लगा एडा कीमती हीरा दा मुल नहीं पाया जा सकता, 101 रुपया भेटा दे सकना, मेरे बजुर्गां ने कहा सी कदे इहो जिहा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने दे वजे सालसराय महाराज के चरणा च हाजिर होया, अपने नौकर नूं नाल लैके दुकान बंद करके महाराज के चरणा विच आ गया। बड़े वचन बिलास होए, कई दिन महाराज फिर इहदे घर विच टिके। ओही सालसराय धर्म सालसराय जौहरी की धर्मशाला मुड़के साहब कलगीधर पातशाह का जन्म स्थान बन गई। पटना साहब विखे पवित्र स्थान ते महाराज कुछ दिन टिके। ओह कुछ दिन टिकिया टिकिया सालसराय दे नौकर अधरके नूं ज्ञान हो गया, ओनू मस्तियां प्राप्त हो गई। सालसराय ने वेखिया कि मेरा नौकर इस वेले बड़े उच्चे मंडलां च उडारियां ला रहे, हथ बन के कहन लगा साहब नूं, धन गुरु नानक साहब सच्चे पातशाह नूं कहन लगा, पातशाह आपने अपने सेवक ते मेहरां कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे, भाई असी तां हुण चले आ, हुण तू इहदे चरणी पै जा, ध्यान दे, हुण तू इहदे चरणी पै जा। कहन लगा, महाराज नौकर दे चरणी पाउंदे हो मालिक, मेरे कोलों लै के खांदा है। धन गुरु नानक हस पए, कहन लगे रुपये तेरे कोलों लै के ए खांदा रहा, नाम इहदे कोलों लै के तू लै लै, ऐस इहदे नाम वल्लों इह धनवंत है रजिया होया, इह तैथों पहला प्राप्त करके रजिया होया, रुपये तेरे कोल सन ते मंगदा रहा लैंदा रहा चाकर बनिया रहा, लेकिन ये नाम लेना ही

ਧਰਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅਠਸਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿਨ੍ਹੀ ਇਨਾਮ ਦਿਹਾਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗਾਲ ਨਾ ਖਾਲੀਆਂ, ਇਹ ਮੁਸ਼ਕਤ ਕੀਤੀ ਹੈ, ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਇੱਕ ਕੰਡ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ, ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ ਦੱਸ ਰਹੇ ਹਨ।

ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਕਿ ਕੈਸਾ ਪਵਿੱਤਰ ਜੀਵਨ, ਕੈਸੀਆਂ ਪਵਿੱਤਰ ਸੇਵਾਵਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਹਨ ਤੇ ਨਜ਼ਰ ਆਇਆ। ਕਹਿੰਦੇ ਨੇ ਪਿਤਾ ਕਲਿਆਣ ਦਾਸ ਜੀ ਨੇ 20 ਰੁਪਈਏ ਦਿੱਤੇ ਸਨ ਕਿ ਬੱਚੇ ਕੋਈ ਖਰਾ ਸੌਦਾ ਕਰਕੇ ਆਓ, ਸੱਚਾ ਸੌਦਾ ਕਰਕੇ ਆਓ। 20 ਰੁਪਈਏ ਲੈ ਕੇ ਚੱਲ ਪਏ। ਜਾਣਾ ਤੇ ਸੀ ਚੂੜ ਕਾਣੇ, ਮਗਰ ਰਸਤੇ ਦੇ ਵਿੱਚ ਹੀ ਇੱਕ ਸਾਧੂ ਤੇ ਸੰਤਾਂ ਦੀ ਮੰਡਲੀ ਨਜ਼ਰ ਆ ਗਈ। ਐਸੀ ਮੰਡਲੀ ਜਿਹੜੇ ਕਈ ਚਿਰਾਂ ਤੋਂ, ਅਨੇਕਾਂ ਦਿਨਾਂ ਤੋਂ ਪਰਮੇਸ਼ਵਰ ਦੀ ਆਸ ਵਿੱਚ ਬੈਠੇ ਸਨ, ਭੁੱਖੇ ਪਿਆਸੇ ਕਿ ਪਰਮਾਤਮਾ ਦਰਸ਼ਨ ਦੇਵੇਗਾ ਤੇ ਜੇ ਪਰਮਾਤਮਾ ਸਾਡੇ ਲਈ ਕੋਈ ਭੋਜਨ ਦਾ ਉਪਰਾਲਾ ਕਰੇਗਾ ਤੇ ਤਾਂ ਹੀ ਛਕਾਂਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨਿਗਾਹ ਪੈ ਗਈ। ਬਾਲਪਨ ਵਿੱਚ ਹੀ ਬਾਬਾ ਨਾਨਕ ਸੰਤਾਂ ਦੀ ਮੰਡਲੀ ਵਿੱਚ ਜਾ ਬੈਠੇ, ਸਿਮਰਨ ਤੇ ਬੈਠ ਗਏ, ਭਜਨ ਸਿਮਰਨ ਕੀਤਾ। ਦੇਖਿਆ ਬਈ ਇਹ ਤੇ ਜਿਹੜੇ ਸਾਧੂ ਹਨ ਕਈਆਂ ਦਿਨਾਂ ਤੋਂ ਭੁੱਖੇ ਤੇ ਪਿਆਸੇ ਹਨ। ਜਿਹੜੇ 20 ਰੁਪਈਏ ਸਨ ਉਹ ਜਾ ਕਰਕੇ ਅਨਾਜ ਲਿਆਂਦਾ, ਲਿਆ ਕਰਕੇ ਆਪ ਪਕਾਇਆ ਤੇ ਪਕਾ ਕਰਕੇ ਸਾਰੇ ਸਾਧੂਆਂ ਨੂੰ ਭੋਜਨ ਛਕਾਇਆ, ਪਾਣੀ ਪਿਲਾਇਆ ਤੇ ਉਹਨਾਂ ਨੂੰ ਤ੍ਰਿਪਤ ਕੀਤਾ।

ਭਾਈ ਗੁਰਦਾਸ ਜੀ ਨੇ ਚਾਤ ਮਾਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਤੇ ਜੀਵਨ ਵਿੱਚ ਚਾਤ ਮਾਰ ਕੇ ਦੇਖਿਆ ਕਿ

ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਕਹਿੰਦੇ ਨੇ ਸੋਢੀ ਪਾਤਸ਼ਾਹ ਰਾਮਦਾਸ ਜਿਨ੍ਹਾਂ ਨੂੰ ਸਤਿਗੁਰੂ ਜਾਣਿਆ ਤੇ ਸਤਿਗੁਰੂ ਜਾਣ ਕੇ ਪੂਜਾ ਕੀਤੀ, ਜਿਨ੍ਹਾਂ ਨੇ ਫਿਰ ਇਤਨੀ ਕਮਾਈ ਕੀਤੀ ਕਿ ਮਾਨੋ ਉਸ ਪਰਮਾਤਮਾ ਦੇ ਸ਼ਬਦ ਦੀ ਜੋਤ ਨੂੰ ਅੰਮ੍ਰਿਤਸਰ ਹਰੀ ਮੰਦਰ ਦੇ ਵਿੱਚ ਟਿਕਾ ਦਿੱਤਾ, ਬਈ ਜੋ ਵੀ ਆਵੇ ਉਸ ਜੋਤ ਦੇ ਦਰਸ਼ਨ ਕਰੇ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹਰ ਇੱਕ ਨੂੰ ਜੋਤ ਦਾ ਪ੍ਰਗਟਾਵਾ ਕੀਤਾ। ਇਹ ਹੁਕਮ ਹੋਇਆ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਕਿ ਜਾਓ ਬਾਈ, ਹੁਣ ਇੱਥੇ ਬੜੀ ਸੇਵਾ ਹੋ ਗਈ ਗੋਇੰਦਵਾਲ, ਹੁਣ ਜਾ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਾ ਕਰਕੇ ਨਾਮ ਵੀ ਜਪੋ ਤੇ ਫਿਰ ਐਸਾ ਮੰਦਰ ਬਣਾਓ ਜਿਹਦੇ ਵਿੱਚ ਹਰ ਕੋਈ ਧਰਮ ਵਾਲਾ ਆ ਸਕੇ। ਹਰ ਕੋਈ ਗਰੀਬ ਹੋਵੇ ਚਾਹੇ ਰਾਜਾ ਹੋਵੇ

ਨਾਥ ਗੁਰੁ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਬਈ ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਨਾਲ ਤੇ ਫਿਰ ਦੂਸਰੇ ਨੂੰ ਪਰਮਾਤਮਾ ਦੇ ਸ਼ਬਦ ਨਾਲ ਜੋੜ ਦੇਵੇ, ਭਾਈ ਸਾਹਿਬ ਕਹਿੰਦੇ ਹਨ ਮਾਨੋ ਉਸ ਨੂੰ ਸੱਤ ਸੋਨੇ ਦੇ ਮੰਦਰ ਬਣਾ

ਤਿਲੰਗ ਮਹਿਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਸ਼ਬਦ ਦੁਆਰਾ ਦਰਸ਼ਨ ਕਰਨੇ ਹਨ। ਆਓ ਸਾਰੇ ਆਪਣੀ ਸੁਰਤੀ ਨੂੰ ਉਸ ਪਵਿੱਤਰ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਲੈ ਚੱਲੀਏ ਤੇ ਕਰੀਏ ਨਮਸਕਾਰ ਤੇ ਇਨ੍ਹਾਂ ਤੁਕਾਂ ਨੂੰ ਸਾਰੇ ਮਿਲ ਕੇ ਪੜ੍ਹੀਏ। ਆਏ ਮਿਲ ਗੁਰਸਿੱਖ ਆਏ ਮਿਲ।

بس که از صحبت بزرگان شد جذب چشم ما غیر چشم ما غیر از جمال شبان.

ਸ੍ਰੀ ਗੰਗ ਸਰਤਾਜ ਆਪਣੀ ਸੁਨਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ।

ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੋ ਪੇ ਮੂਹਰੇ ਖਾਮੋਸ਼ੀ ਦਿਲੋਂ ਮੈਂ ਯਾਦ ਕਰਤੇ ਹੈ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਹੈ, ਪਰ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਸਵਾਦ ਸਵਾਦ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਕਿਹਨੂੰ ਉਸ ਉੱਤੇ ਵਿਸ਼ਵਾਸ ਹੈ? ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿੱਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿੱਚ ਆਕੜ ਕੇ ਬੈਠਾ, ਘਰ ਵਿੱਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜ਼ਾਂ ਵੱਲ ਧਿਆਨ ਪਿਆ। ਦਲੀਜ਼ਾਂ ਵਿੱਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜ਼ਾਂ ਵਿੱਚ ਰੱਖ ਕੇ ਬੈਠਾ ਹੈ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ। ਕਹਿਣ ਲੱਗਾ, ਇਹ ਕੁੱਤਾ ਹੈ, ਤੂੰ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੈ, ਇਹ ਤਾਂ ਖਸਮ ਵਾਲਾ ਖਵਾਉਂਦਾ ਹੈ, ਤੂੰ ਇਸਦਾ ਸਾਈ ਖਵਾਉਂਦਾ ਹੈ, ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿੱਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ, ਆਕੜ ਕੇ ਆਪਣੇ ਘਰ ਵਿੱਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ। ਜਾਗਿਆ ਤੇ ਉਸਦੀ ਵਫਾਦਾਰੀ ਵਿੱਚ ਹੈ, ਆਪਣੇ ਮਾਲਕ ਦੀ ਚ, ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌਂ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿੱਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇਂ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜ਼ਾਂ ਵਿੱਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ। ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ, ਮੇਰਾ ਨਾਂ ਚੰਗਾ ਬਣ ਜਾਵੇ, ਸਾਰਾ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਹਨਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨਾ ਚਿਰ ਨਹੀਂ ਜਿੰਨਾ ਚਿਰ ਮਿੱਟੀ ਕੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਸਿਰੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾ ਲਾ, ਨਹੀਂ ਤੇ ਬਾਜੀ ਲੈ ਤੇ ਅੱਜ ਜਿੱਤ ਗਿਆ ਹੀ ਤੂੰ ਹਾਰ ਜਾਵੇਗਾ। ਦੌੜਿਆ ਆਓ ਇਹਨਾਂ ਤੁੱਕਾਂ ਨਾਲ ਜੀ।

ਸ਼ੈਤਾਨ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦਿਆ ਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ।

Why do I do?

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖਣੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈਰਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏਗਾ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾਹ ਸੜਕ ਬਣ ਜਾਏਗੀ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬਣੇ, ਗੁਰਮੁਖ ਦੇ ਮਾਰਗ ਦਾ ਮੁੱਢ ਬਣੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ, ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦੇ ਆ, ਛਾਲਾ ਮਾਰਦੇ ਆ, ਤੇਜ਼ ਵਹਿੰਦੇ ਆ ਨਦੀ ਨੂੰ ਵੇਖਿਆ। ਤੇ ਕਵੀ ਮਨ ਵੇਖਦਾ, ਕਹਿੰਦਾ ਇਹਨੂੰ ਭਾਜੜ ਕਾਹਦੀ ਪਈ। ਵੇਖਣ ਵਿਚ ਆਇਆ ਹੇਮਕੁੰਡ ਦੇ ਰਾਹ ਦੇ ਵਿਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ, ਉਥੇ ਅਲਖਨੰਦਾ ਵਗ ਰਹੀ। ਬਹੁਤ ਤੇਜ਼ੀ ਨਾਲ ਉਹ ਪਾਣੀ ਉਪਰੋਂ ਹੇਠਾਂ ਨੂੰ ਆ ਰਿਹਾ। ਤੇ ਜੇ ਗੋਬਿੰਦ ਘਾਟ ਤੋਂ ਉਪਰ ਨੂੰ ਲੰਘ ਜਾਈਏ, ਹੇਮਕੁੰਟ ਵਾਲੇ ਪਾਸੇ ਨਹੀਂ, ਇਧਰ ਬਦਰੀਨਾਥ, ਉਥੇ ਦਾ ਵਹਾਅ ਹੋਰ ਵੀ ਤਿੱਖਾ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ। ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ, ਉਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਹੇ, ਬਲਕਿ ਇਸ ਨੂੰ ਕਾਹਲੀ ਹੈ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾਂ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ, ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ ਨੇ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀ ਏ, ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ, ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਹਨਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਰਾਤ ਦਾ ਰੂਪ ਧਾਰਨ ਕਰਕੇ, ਮੁੜ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ ਚ ਜਾ ਕੇ ਮਿਲ ਜਾਏ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਇਆ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸ ਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਹੀ ਮੁਬਾਰਕ ਨੇ, ਸਾਰੇ ਰਸਤੇ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ। ਮਗਰ ਗੁਰਮਤਿ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ, ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪਥ ਨੂੰ। ਅਸੀਂ ਸਿੱਖ ਪੰਥ ਕਹਿੰਦੇ ਹਾਂ, ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ, ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿੱਚ ਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਤੋਂ ਉਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤਿ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਹੈ, ਅਰਦਾਸ ਕੀ ਹੈ। ਆਪਾਂ ਸੋਧਰ ਪੜ੍ਹਨੇ, ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੈ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਆ, ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ। ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਹੈ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ।
ਗੁਰੂ ਚਰਨਾਂ ਦੀ ਖਾਕ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ ਸਿੱਖ ਦਾ ਵੀ ਅਸੂਲ ਹੈ ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ ਗੁਰਮਤ ਵਿਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ ਸਿੱਖ ਦਾ ਇਸ਼ਨਾਨ ਕੀ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਸਰੀਰ ਗੰਦਾ ਹੁੰਦਾ ਹੈ ਕੱਪੜੇ ਗੰਦੇ ਹੁੰਦੇ ਨੇ ਸਾਬਣ ਨਾਲ ਸਾਫ਼ ਕਰ ਲੈਂਦੇ ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ ਹੈ ਸਾਫ਼ ਕਰਨਾ ਮਨ ਵੀ ਜ਼ਰੂਰ ਸਾਫ਼ ਕਰਨਾ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ ਸਿੱਖ ਦਾ ਅਸਲੀ ਨਹਾਉਣਾ ਤਾਂ ਇਹ ਵੈਸੇ ਤਾਂ ਸਿੱਖ ਵਾਸਤੇ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਤੂੰ ਬਾਹਰਲਾ ਇਸ਼ਨਾਨ ਕਰੇਗਾ ਤੇਰਾ ਸਰੀਰ ਅਰੋਗ ਰਹੇਗਾ ਤੂੰ ਮਨ ਦਾ ਇਸ਼ਨਾਨ ਪਾਣੀ ਦੁਆਰਾ ਕਰੇਗਾ ਤੇਰਾ ਮਨ ਅਰੋਗ ਰਹੇਗਾ ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ ਮਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ ਤੇ ਤਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ ਗਲੀਆਂ ਨੂੰ ਸਾਫ਼ ਰੱਖੋ ਘਰਾਂ ਨੂੰ ਸਾਫ਼ ਰੱਖੋ ਸਰੀਰ ਨੂੰ ਵੀ ਸਾਫ਼ ਰੱਖੋ ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ ਦੁਰਮਤ ਮਲ ਧੋਵੇ ਅੱਛਾ ਭਾਈ ਜੀ ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ ਹੁਣ ਪੂਜਾ ਕਰੇਗਾ ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਪੋਵੇ ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਜੋ ਸਿੱਖਾਂ ਨੂੰ ਲੋਕ ਦੋਚੈ ਸੋ ਗੁਰ ਖੁਸ਼ੀ ਆਵੇ ਜਿਨ੍ਹੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨਾਂਦੇੜ ਵਿਖੇ ਮਹਾਰਾਸ਼ਟਰ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ ਜਿਨ੍ਹਾਂ ਨੇ ਪੂਜਾ ਕਰਨੀ ਅਕਾਲ ਪੁਰਖ ਦੀ ਪੂਜਾ ਕਰਨੀ ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ ਕਿਹਦੇ ਵਿਚੋਂ ਕਰੀਏ ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ ਕਿ ਮਹਾਰਾਜ ਸੱਚੀ ਦੇ ਚਰਨੀ ਲਾ ਚੱਲਿਓ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ ਇਹਦੀ ਪੂਜਾ ਨਹੀਂ ਕਰਨੀ ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ ਨਿਰੇ ਧੂਪ ਦੀਪਦਾ ਦਿੰਦੇ ਰਹਿਣਾ ਇਹਨੂੰ ਸਮਝਣਾ ਇਸ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ ਸਾਧ ਸੰਗਤ ਗੁਰ ਸ਼ਬਦ ਵਿਲੋਵੇ ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜ ਕੇ ਨਾਮ ਪ੍ਰਾਪਤ ਕਰਨ ਵਾਸਤੇ ਨਾਮ ਦਾ ਮੱਖਣ ਲੈਣ ਵਾਸਤੇ ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜ ਕੇ ਹੁਣ ਜਿਹੜਾ ਗੁਰਮੁਖ ਮਾਫ ਕਰਨਾ ਗੁਰਮੁਖੀ ਨਹੀਂ ਪੜ੍ਹਿਆ ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ ਹਿਸਾਬ ਪੜ੍ਹ ਲੈਂਦੇ ਹਾਂ ਬੜਾ ਕੁਝ ਪੜ੍ਹਨੇ ਆ ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ ਆਦਿ ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ ਨੀਅਤ ਬਣੀ ਨਹੀਂ ਅਜੇ ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਧਿਆਨ ਦੇਣਾ ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ ਅਸੀਂ ਬਾਣੀ ਪੜ੍ਹਨੇ ਆ ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰਹੂ ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇ ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ ਸ਼ਰਧਾ ਨਾਲ ਵੀ ਪੜ੍ਹਿਆ
विचार नाल भी पढ़े है, इच्छा करके भी पढ़े है। लेकिन सब तो श्रेष्ठ वो है कि विचार सहित और श्रद्धा सहित कट्ठा पढ़े जाए। विचार ते श्रद्धा जिथे रल जान उथे गुरमुखताई गुरसिखी शुरू होंगी। भाई साहब पूजा तो होगी गुरसिख की, धन गुरु नानक जिस वेले सारसराय कोल पहुंचे ने पहुंचे तो किस तरह आप जानते, भाई मरदाना हीरा लैके पहुंचे। सारसराय ने 101 रुपया उस हीरे की भेटा रख दी, कहिंदा मैं मुल नहीं पा सकता। हालांकि मुल पाउण वालियां ने गाजरां मूलियां भी पाया सी, मठियाई का सेर देण नूं भी तैयार सन, मगर चौरी ने मुल नहीं पाया। वह कहन लगा एडा कीमती हीरा दा मुल नहीं पाया जा सकता, 101 रुपया भेटा दे सकना। मेरे बजुर्गां ने कहा सी कदे इहो जिहा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने दे वजे सारसराय महाराज के चरणा च हाजिर होया। अपने नौकर नूं नाल लैके दुकान बंद करके महाराज के चरणा विच आ गया। बड़े वचन विलास होए, कई दिन महाराज फिर इहदे घर विच टिके। ओही सारसराय धर्म सारसराय जौहरी दी धर्मशाला मुड़के साहब कलगीधर पातशाह दा जन्म स्थान बन गई। पटना साहब विखे पवित्र स्थान ते महाराज कुछ दिन टिके। ओह कुछ दिन टिकिया टिकिया सालसराय दे नौकर अधरके नूं ज्ञान हो गया, ओनूं मस्तियां प्राप्त हो गई। सालसराय ने वेखिया कि मेरा नौकर इस वेले बड़े उच्चे मंडलां च उडारियां ला रहे। हथ बन के कहन लगा साहब नूं, धन गुरु नानक साहब सच्चे पातशाह नूं कहन लगा, पातशाह आपने अपने सेवक ते मेहरां कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे, भाई असी तां हुण चले आ, हुण तू इहदे चरणी पै जा, ध्यान दे, हुण तू इहदे चरणी पै जा। कहन लगा, महाराज नौकर दे चरणी पाउंदे हो मालिक, मेरे कोलों लै के खांदा है। धन गुरु नानक हस पै, कहन लगे रुपये तेरे कोलों लै के ए खांदा रहा है, नाम इहदे कोलों लै के तू लै लै। ऐस वेले नाम वालों यह धनवंत है, रजिया होया, यह तैथों पहला प्राप्त करके रजिया होया। रुपये तेरे कोल सन ते मंगदा रहा, लैंदा रहा, चाकर बनिया रहा, लेकिन जे नाम लैना ही, भाई असी तां चले आ सालसराय, जे नाम लैना

ਮੰਗਾ ਰਹੇ ਤੇ ਤੇਰੀ ਹਸਤੀ ਜੇ ਕੋਈ ਹੈ ਜੀਵ ਤੂੰ ਕਦੇ ਆਪਣੀ ਹਸਤੀ ਨੂੰ ਪਛਾਣਨ ਦਾ ਯਤਨ ਕਰੇ ਤੇ ਫਿਰ ਉਹਦੀ ਹਸਤੀ ਦੀ ਪਛਾਣ ਹੋ ਜਾ ਰੋਜ਼ ਪੜ੍ਹਦੇ ਕਰਤਾ ਪੁਰਖ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਆਪਾਂ ਤਾਂ ਕੀਤੇ ਹੋਏ ਹਨ ਤੇ ਸਾਹਿਬ ਕਹਿੰਦੇ ਨੇ ਕਰਤੇ ਕੀ ਮਿਤ ਨਾ ਜਾਣੇ ਕੀ ਆ ਜੋ ਸੁਭਾਵ ਹੈ ਸੋ ਵਰਤੀ ਆ ਜੋ ਉਹਨੂੰ ਚੰਗਾ ਲੱਗਦਾ ਸੋ ਵਰਤਣਾ ਹੈ ਕੀਤੇ ਹੋਏ ਦੀ ਕੀ ਹਸਤੀ ਹੈ ਕਿ ਕਰਤੇ ਦੇ ਕੰਮ ਵਿੱਚ ਕਿਉਂਕਿ ਉਹ ਤਾਂ ਬੀਓ ਪੂਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਆਗਿਆ ਆਵੇ ਆਗਿਆ ਜਾਏ ਆਗੇ ਪਾਛੇ ਹੁਕਮ ਸਮਾਏ ਉਹਦੀ ਰਜ਼ਾ ਤੋਂ ਬਾਹਰਿਆਂ ਜਾ ਕੇ ਕੀ ਮੈਂ ਵੰਗਾਰ ਪ੍ਰਵਾਨ ਕਰ ਸਕਣਾ ਸਾਹਿਬ ਕਹਿੰਦੇ ਨੇ ਪੰਚ ਤੱਤ ਕਰ ਤੁਦ ਸਿਸ਼ਟ ਸਭ ਸਾਹਿਬ ਪੰਜਾਂ ਤੱਤਾਂ ਦੀ ਸਾਰੀ ਰਚਨਾ ਮੇਰੇ ਮਾਲਕ ਤੂੰ ਕਰ ਦਿੱਤੀ ਹੈ ਕਿਸੇ ਦੀ ਹਸਤੀ ਹੈ ਕੋਈ ਛੇਵਾਂ ਤੱਤ ਬਣਾ ਸਕਿਆ ਹੋਵੇ ਅੱਜ ਤੱਕ ਗਲਤੀ ਹੈ ਮਨੁੱਖ ਦੀ ਇਸ ਸਾਰੀ ਸ੍ਰਿਸ਼ਟੀ ਵਿੱਚ ਕਦੇ ਖਿਆਲ ਕਰੀਏ ਨਾ ਇਸ ਧਰਤੀ ਤੇ ਸਾਡੇ ਵਰਗੇ ਬਾਕੀ ਜੀਵਾਂ ਦੀ ਗੱਲ ਛੱਡੀਏ ਬਾਕੀ 84 ਲੱਖ ਜੀਵਾਂ ਦੀ ਗੱਲ ਛੱਡ ਦੇ ਸਾਡੇ ਵਰਗੇ 4 ਅਰਬ ਬੰਦੇ ਜਿਉਂਦੇ ਵਸਦੇ ਇਸ ਵੇਲੇ ਵੱਧ ਵੀ ਜਾਣਗੇ ਘੱਟ ਵੀ ਰਹੇ ਨੇ ਇਸ 4 ਅਰਬ ਬੰਦੇ ਦੀ ਬੋਝ ਵਾਲੀ ਇਹ ਧਰਤੀ ਇੱਕ ਨਿੱਕਾ ਜਿਹਾ ਟੁਕੜਾ ਹੈ ਕਿਸੇ ਸੂਰਜ ਦਾ ਜਿਹਦੀ ਰੋਸ਼ਨੀ ਨਾਲ ਇਹ ਤੱਤੀ ਹੈ ਵਿਗਿਆਨਕ ਕਹਿੰਦੇ ਇਸ ਸੂਰਜ ਨਾਲੋਂ ਕਿਤੇ ਅਰਬਾਂ ਵਰੇ ਪਹਿਲਾਂ ਇਹ ਟੁੱਟ ਗਈ ਹੈ ਠੰਡੀ ਹੁੰਦਿਆਂ ਜੀਵਨ ਦਾ ਕਾਰਨ ਬਣ ਗਈ ਹੈ ਹਾਲਾਂਕਿ ਕਾਰਨ ਬਣਾਉਣ ਵਾਲਾ ਕੋਈ ਹੋਰ ਬੈਠਾ ਹੈ ਕਾਰਨ ਉਹ ਬਣਾ ਰਿਹਾ ਉਹ ਕਹਿੰਦੇ ਨੇ ਬਣ ਗਈ ਹੈ ਕਾਰਨ ਉਸੇ ਸੂਰਜ ਦੇ ਦੁਆਲੇ ਘੁੰਮ ਰਹੀ ਤੇ ਫਿਰ ਕਹਿੰਦੇ ਨੇ ਅੱਗੇ ਕਹਿੰਦੇ ਸਨ ਸੂਰਜ ਸਟੇਸ਼ਨਰੀ ਹੈ ਸੂਰਜ ਖਲੋਤਾ ਹੈ ਧਰਤੀ ਚੱਲ ਰਹੀ ਕਹਿੰਦੇ ਨੇ ਨਹੀਂ ਹੁਣ ਇਹ ਸਾਰੇ ਪਰਿਵਾਰ ਨੂੰ ਲੈ ਕੇ ਮੰਗਲ ਬੁੱਧ ਬ੍ਰਹਸਪਤ ਨੂੰ ਲੈ ਕੇ ਇਹਨਾਂ ਸਾਰੇ ਗ੍ਰਹਿ ਨੂੰ ਲੈ ਕੇ ਸੂਰਜ ਵੀ ਚੱਲ ਰਹੇ ਹੈ ਸੂਰਜ ਵੀ ਕਿਸੇ ਮਹਾ ਸੂਰਜ ਦੇ ਚੱਕਰ ਵਿੱਚ ਹੈ 150 ਕਰੋੜ ਸੂਰਜਾਂ ਦੀ ਗਿਣਤੀ ਵੀ ਕਰ ਲਈ ਇਹਨਾਂ ਦੇ ਕੰਪਿਊਟਰਾਂ ਨੇ ਕਿ 150 ਕਰੋੜ ਸੂਰਜ ਆਕਾਸ਼ ਵਿੱਚ ਚਮਕ ਰਹੇ ਨੇ ਜਿਨ੍ਹਾਂ ਚੋਂ ਇੱਕ ਇਹ ਸੂਰਜ ਹੈ ਔਰ ਇਹਦੇ ਨਾਲੋਂ ਬਹੁਤ ਵੱਡੇ ਵੱਡੇ ਸੂਰਜ ਨੇ ਬਹੁਤ ਛੋਟਾ ਸੂਰਜ ਹੈ ਜ਼ਰਾ ਖਿਆਲ ਕਰ ਲੈਣਾ ਕਿ ਇੱਕ ਏਡੇ ਛੋਟੇ ਜਿਹਾ ਸੂਰਜ ਦੀ ਛੋਟਾ ਜਿਹਾ ਟੁਕੜਾ ਮਾਤਰ ਧਰਤੀ ਇਸ ਧਰਤੀ ਤੇ 4 ਅਰਬ ਬੰਦੇ ਉਹਨਾਂ ਬੰਦਿਆਂ ਚੋਂ ਇੱਕ ਮੈਂ ਮੇਰੀ ਹਸਤੀ ਕੀ ਹੋਈ ਕੁਝ ਵੀ ਤਾਂ ਨਾ ਹੋਇਆ ਪਰ ਨਹੀਂ ਹਰ ਬੰਦਾ ਇਹ ਚਾਹੁੰਦਾ ਹੈ ਮੈਂ ਕੇਂਦਰ ਹੋ ਜਾਵਾਂ ਧਰਤੀ ਮੇਰੇ ਦੁਆਰੇ ਚੱਲੇ ਸੂਰਜ ਮੇਰੇ ਦੁਆਲੇ ਚੱਲੇ ਚੰਦਰਮਾ ਮੇਰੀ ਪਰਿਕਰਮਾ ਕਰੇ ਵਾਹਿਗੁਰੂ ਜੋ ਕੁਝ ਕਰੇ ਉਹ ਮੇਰੀ ਮਰਜ਼ੀ ਮੇਰੀ ਇੱਛਾ ਮੁਸਾਬਤ ਕਰੇ ਔਰ ਜਦੋਂ ਬੰਦਾ ਇੱਛਾ ਕਰਦਾ ਹੈ ਤੇ ਇੱਛਾ ਦੀ ਪੂਰਨਤਾ ਨਹੀਂ ਹੁੰਦੀ ਕਿਉਂਕਿ ਇੱਛਾ ਦੀ ਹੱਦ ਕੋਈ ਨਹੀਂ ਇੱਛਾ ਬੰਦਾ ਲੰਮੀ ਤੋਂ ਲੰਮੀ ਕਰਦਾ ਪੂਰੀ ਹੁੰਦੀ ਨਹੀਂ ਤੇ ਫਿਰ ਝੋਰਾ ਬਣ ਜਾਂਦਾ ਇੱਛਾ ਵਿੱਚ ਦੁੱਖ ਹੈ ਰਜ਼ਾ ਵਿੱਚ ਸੁੱਖ ਹੈ ਜਦੋਂ ਬੰਦਾ ਕਵੇ ਜੋ ਹੋ ਰਿਹਾ ਵਧੀਆ ਜੋ ਕੁਝ ਹੋਵੇ ਸਿਰ ਮੱਥੇ ਪ੍ਰਵਾਨ ਕਰਦਾ ਚਲਾ ਜਾਵੇ ਤੇ ਸੁਖੀ ਹੈ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਜਪ ਜੀ ਪੜ੍ਹਦੇ ਹੋ ਸਾਹਿਬ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਬਾਲ ਉਲਟੇ ਪਾਸੇ ਚੱਲਣ ਤੋਂ ਕਿਵੇਂ ਬਚੀਏ ਕੂੜ ਦੀ ਪਾਲ ਕਿਵੇਂ ਟੁੱਟੇ ਕੂੜ ਦੀ ਕੰਧ ਜੋ ਮੇਰੇ ਤੇ ਰੱਬ ਦੇ ਵਿਚਕਾਰ ਪਈ ਹੋਈ ਹੈ ਕਿਵੇਂ ਟੁੱਟੇ ਪਾਲ ਕੰਧ ਨੂੰ ਕਹਿੰਦੇ ਮੈਂ ਸਚਿਆਰ ਕਿਵੇਂ ਬਣਾ ਉਹਦਾ ਉੱਤਰ ਇੱਕੋ ਹੀ ਬਖਸ਼ਿਆ ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰਜ਼ਾਈ ਦੇ ਹੁਕਮ ਵਿੱਚ ਤੁਰ ਤੂੰ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ ਜਿਹਦੀ ਰਜ਼ਾ ਚੱਲਦੀ ਹੈ ਭਾਈ ਉਹ ਚਲਾਈ ਜਾਂਦਾ ਕਿਤੇ ਕਿਤੇ ਕੁਝ ਤੇਰੀ ਮਰਜ਼ੀ ਦਾ ਜਾਂ ਤੇਰੀ ਇੱਛਾ ਦਾ ਹੋ ਜਾਂਦਾ ਹੈ ਤੇ ਤੂੰ ਭੁੱਲ ਜਾਂਦਾ ਹੈ ਕਿ ਮੈਂ ਕਰਵਾ ਲਿਆ ਜਾਂ ਮੇਰੀ ਮਰਜ਼ੀ ਦਾ ਹੋ ਗਿਆ ਐਸਾ ਹੈ ਕਿ ਤੇਰੀ ਮਰਜ਼ੀ ਤੇ ਉਹਦਾ ਕੀਤਾ ਕਿਤੇ ਸਬੱਬ ਨਾਲ ਰਲ ਗਿਆ ਹੋਰ ਗੱਲ ਕੁਛ ਨਹੀਂ ਹੋਈ ਤੇਰੀ ਇੱਛਾ ਤੇ ਉਹਦੀ ਕਰਨੀ ਕਿਤੇ ਸਬੱਬ ਨਾਲ ਰਲ ਗਈ ਹੈ ਤੇ ਤੂੰ ਸਮਝਿਆ ਮੇਰੀ ਮਰਜ਼ੀ ਪੂਰੀ ਹੋ ਗਈ ਐਸੀ ਗੱਲ ਨਹੀਂ ਮਰਜ਼ੀ ਤਾਂ ਉਸੇ ਦੀ ਚੱਲ ਰਹੀ ਰਜ਼ਾ ਤਾਂ ਉਸੇ ਦੀ ਚੱਲ ਰਹੀ ਇਹ ਵੀ ਉਹਦੀ ਰਜ਼ਾ ਕਿ ਉਹਨੇ ਤੇਰੀ ਮਰਜ਼ੀ ਤੇ ਆਪਣੀ ਰਜ਼ਾ ਇਕੱਠੀ ਕਰਤੀ ਹੋਵੇ ਕਿਸੇ ਸਬੱਬ ਨਾਲ ਪਰ ਜੇ ਕਿਤੇ ਉਹਦੀ ਰਜ਼ਾ ਤੇ ਤੇਰੀ ਮਰਜ਼ੀ ਨਹੀਂ ਰਲੀਆਂ ਤੇ ਇਹਦੇ ਵਿੱਚ ਆ ਕੇ ਜੇ ਗਿਲਾ ਕਰੇਗਾ ਝੋਰੇ ਨਾਲ ਭਰ ਜਾਏਗਾ ਫਿਰ ਵੀ ਜੇ ਸ਼ੁਕਰ ਵਿੱਚ ਰਵੇਗਾ ਆਨੰਦ ਬਣਿਆ ਰਹੇਗਾ ਔਰ ਐਸੇ ਲੋਕ ਹੋਏ ਨੇ ਗੁਰਮਤ ਵਿੱਚ ਇਹ ਗੱਲ ਦ੍ਰਿੜ ਕਰਾਈ ਗਈ ਬਾਰ ਬਾਰ ਇਹ ਦ੍ਰਿੜ ਕਰਾਈ ਗਈ ਤੇ ਕੁਛ ਲੋਕਾਂ ਨੇ ਗੁਰਮਤ ਅਨੁਸਾਰ
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ ਗ੍ਰੈਜੂਏਸ਼ਨ ਕਰ ਲਈ, ਇਹ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨੇ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆਈ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਈ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਿਹਾ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ, ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰਾਂ ਕਿ ਮੈਨੂੰ ਸਾਨੂੰ ਦੋਹਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹਾ ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ। ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆਂ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰਿਆ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਰਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕਿਛ ਕਰੇ ਸੋਈ ਭਲ ਮਾਣ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਬਤ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ।

ਇੱਥੇ ਸਾਹਿਬ ਕਹਿੰਦੇ ਨੇ ਉਹਦੀ ਰਜ਼ਾ ਚਾਹਣ ਵਾਸਤੇ ਆਵਤ ਕਿਨੇ ਨਾ ਰਾਖੇ ਆ। ਜੇ ਆਉਣਾ ਤੇਰੇ ਹੱਥ ਵਿਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰਾਖਿਆ ਜਾਏ। ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ ਇੱਕ ਮਾਲ ਟਿੰਡਾਂ ਦੀ ਲੱਗੀ ਹੁੰਦੀ, ਇੱਕ ਭਰੀ ਗਈ ਇੱਕ ਸੱਖਣੀ ਹੋ ਗਈ, ਇੱਕ ਥੱਲਿਓ ਭਰ ਕੇ ਆ ਰਹੀ ਕੁੱਤੇ ਸੱਖਣੀ ਹੋ ਰਹੀ ਹੈ, ਇੱਕ ਚੱਕਰ ਚੱਲ ਰਿਹਾ। ਰਚਨਾ ਦਾ ਉਹਦਾ ਚੱਕਰ ਹੈ ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਤ ਹੈ, ਤੈ ਸੋਈ ਇਹ ਖੇਲ ਖਸਮ ਕਾ। ਤੇ ਤੂੰ ਤਾਂ ਇੱਕ ਛੇਵਾਂ ਤੱਤ ਨਹੀਂ ਬਣਾ ਸਕਦਾ, ਉਹਦੇ ਪੰਜ ਤੱਤਾਂ ਵਿੱਚ ਕੋਈ ਅਜੇ ਤੱਕ ਤਬਦੀਲੀ ਨਹੀਂ ਕਰ ਸਕਿਆ, ਨਾ ਤਾਂ ਇੱਥੋਂ ਕਦੇ ਹੋ ਸਕਣੀ। ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ। ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨਹੀਂ ਹੈਣ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕਿਆ, ਇੰਨੇ ਕੁ ਦਾ ਸਾਨੂੰ ਪਤਾ ਹੈ, ਪਤਾ ਨਹੀਂ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ। ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨਹੀਂ ਪਤਾ, ਤੇ ਤੂੰ ਉਹਦੀ ਰਜ਼ਾਵ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ। ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾਵ ਚ ਰਾਜ਼ੀ ਹੋ ਕੇ ਕਹਿ ਦੇ।

अंदर कौतक वरता रहे। ਦਿਉੜੀ ਚ ਭਾਈ ਪ੍ਰਾਣਾ ਜੀ ਬੈਠੇ ਦਰਸ਼ਨ ਕਰਨ ਨੂੰ ਚਿੱਤ ਕੀਤਾ ਉੱਥੇ ਸੁਲਾਖਾਂ ਦੇ ਪਰਲੇ ਪਾਸੇ ਨਿਗਾਹ ਗਈ ਸਾਰਾ ਦਿਨ ਮਗਦੀ ਰਹੀ ਅੱਗ ਦੀ ਰੋਸ਼ਨੀ ਵਿੱਚ ਵੇਖਿਆ ਕੁਰਲਾ ਉੱਠੇ ਸਾਹਿਬਾਂ ਦੇ ਸਰੀਰ ਤੇ ਪਏ ਹੋਏ ਛਾਲੇ ਸਿੱਖ ਕੋਲੋਂ ਪਿਆਰ ਵਿੱਚ ਬਰਦਾਸ਼ਤ ਨਹੀਂ ਹੋਇਆ ਉਹਨਾਂ ਸੁਲਾਖਾਂ ਨੂੰ ਸਿੱਖਾਂ ਨੂੰ ਫੜਿਆ ਜ਼ੋਰ ਦੀ ਝਟਕਾ ਮਾਰਿਆ ਸਾਹਿਬਾਂ ਨੇ ਨੇਤਰ ਖੋਲੇ ਮੁਸਕਰਾ ਕੇ ਵੇਖਿਆ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਮਤਿ ਸਿਖਾਉਣ ਵਾਲੇ ਤੂੰ ਹੀ ਮੁਸਕਰਾ ਸਕਣਾ ਗੁਰਮਤਿ ਤੋਂ ਬਾਹਰ ਕਿਹੜਾ ਮੁਸਕਰਾ ਲਏ ਮੁਸਕਰਾ ਕੇ ਤੱਕਿਆ ਭਾਈ ਪ੍ਰਾਣਾ ਕੀ ਹੋ ਗਿਆ ਪਾਤਸ਼ਾਹ ਮੈਥੋਂ ਨਹੀਂ ਜਰਿਆ ਜਾਂਦਾ ਤੇ ਸਾਹਿਬ ਕਹਿੰਦੇ ਨੇ ਵਾਪਰ ਰਹੀਆਂ ਨੇ ਮੇਰੇ ਸਰੀਰ ਤੇ ਜਰਿਆ ਤੈਥੋਂ ਨਹੀਂ ਜਾਂਦਾ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਭਾਈ ਗੁਰਦਾਸ ਜੀ ਭਾਈ ਪ੍ਰਾਣਾ ਮਾਲਕ ਦੀ ਰਚਨਾ ਹੈ ਜੋ ਕਰ ਰਹੇ ਹੈ ਮੇਰੇ ਸਰੀਰ ਤੇ ਵਾਪਰ ਰਹੀ ਹੈ ਤੇ ਮੈਂ ਸਹਿ ਰਿਹਾ ਤੇਰੇ ਕੋਲੋਂ ਨਹੀਂ ਸਹਿ ਰਿਹਾ ਤੇਰੇ ਸਰੀਰ ਤੇ ਆ ਗਈਆਂ ਤੇ ਕੀ ਕਰੇਗਾ ਪਾਤਸ਼ਾਹ ਮੈਨੂੰ ਤੁਸੀਂ ਆਗਿਆ ਦਿਓ ਮੈਂ ਤਬਾਹ ਕਰ ਦਿਆਂ ਸਾਰਾ ਕੁਝ ਮੈਂ ਫਨਾ ਕਰ ਦਿਆਂ ਸਾਹਿਬ ਹੱਸ ਪਏ ਕਹਿਣ ਲੱਗੇ ਭਾਈ ਪ੍ਰਾਣਾ ਜਿੱਦਣ ਫਨਾ ਕਰਨਾ ਹੋਵੇਗਾ ਜਿਹਨੇ ਰਚਿਆ ਆਪੇ ਕਰ ਲਏ ਤੈਨੂੰ ਫਨਾ ਕਰਨ ਦਾ ਫਿਕਰ ਕਿੱਥੋਂ ਪੈ ਗਿਆ ਤੂੰ ਫਨਾ ਕਰਨ ਦੀਆਂ ਤਾਕਤਾਂ ਕਿੱਥੋਂ ਆ ਗਈਆਂ ਤੇਰੇ ਵਿੱਚ ਕਹਿੰਦਾ ਪਾਤਸ਼ਾਹ ਤੇਰੇ ਚਰਨਾਂ ਵਿੱਚੋਂ ਤੇ ਸਾਹਿਬ ਹੱਸ ਕੇ ਕਹਿੰਦੇ ਨੇ ਭਾਈ ਪ੍ਰਾਣਾ ਜੇ ਮੇਰੇ ਚਰਨਾਂ ਚੋਂ ਤਬਾਹ ਕਰਨ ਦੀਆਂ ਤਾਕਤਾਂ ਤੇਰੇ ਕੋਲ ਆਈਆਂ ਨੇ ਤੇ ਫਿਰ ਮੈਂ ਹੀ ਨਹੀਂ ਤਬਾਹ ਕਰ ਸਕਦਾ ਮੈਂ ਜੇ ਤੋੜਨਾ ਫੋੜਨਾ ਚਾਹਾਂ ਮੈਂ ਨਹੀਂ ਕਰ ਸਕਦਾ ਨਹੀਂ ਭਾਈ ਪ੍ਰਾਣਾ ਆਪਾਂ ਕੁਝ ਕਰਤਾ ਪੁਰਖ ਦੀ ਰਚਨਾ ਵਿੱਚ ਕੁਝ ਬਣਾ ਸਕੀਏ ਕੁਝ ਉਸਾਰ ਸਕੀਏ ਤੇ ਗੱਲ ਵੱਖਰੀ ਹੈ ਤਬਾਹੀਆਂ ਦੀ ਗੱਲ ਆਪਾਂ ਨਹੀਂ ਸੋਚਣੀ ਆਪਾਂ ਤਾਂ ਉਸਾਰੀਆਂ ਦੀ ਗੱਲ ਸੋਚਣੀ ਮਨ ਨੂੰ ਟਿਕਾਣੇ ਰੱਖ ਹੌਸਲੇ ਵਿੱਚ ਰਹੋ ਉਹਦੀ ਰਜ਼ਾ ਵਿੱਚ ਰਹੋ ਸਾਹਿਬ ਉੱਠੇ ਆਪਣੇ ਆਸਣ ਤੋਂ ਉੱਠੇ ਤੇ ਆ ਕੇ ਮੋਢੇ ਤੇ ਹੱਥ ਰੱਖ ਦਿੰਦਾ ਸਿੱਖਾਂ ਵਿੱਚੋਂ ਪਾਰ ਕਰਕੇ ਪਿਆਰਾ ਜਿਹਾ ਹੱਥ ਭਾਈ ਪ੍ਰਾਣੇ ਦੇ ਮੋਢੇ ਤੇ ਰੱਖਿਆ ਉਹ ਜਿਹੜੀ ਅੰਦਰ ਜਪ ਤਪ ਦੀ ਸ਼ਕਤੀ

ਉਛਾਲੇ ਮਾਰਨ ਲੱਗ ਪਈ ਸੀ, ਸਾਰੀ ਦਬਾ ਦਿੱਤੀ, ਠੰਡ ਵਰਤਾ ਦਿੱਤੀ। ਆ ਗਏ ਬਾਹਰੋਂ ਪਹਿਰੂਏ, ਉਹਨਾਂ ਨੇ ਆ ਕੇ ਭਾਈ ਜੀ ਨੂੰ ਬੜਾ ਕੁੱਟਿਆ, ਬੜਾ ਮਾਰਿਆ, ਪਰ ਮਾਲਕ ਦੀ ਬਖਸ਼ਿਸ਼ ਕੀਤੀ ਹੋਈ, ਧੰਨ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਕੀਤੀ, ਸਹਿਣਸ਼ੀਲਤਾ ਸਦਕਾ ਫਿਰ ਭਾਈ ਪੁਰਾਣੇ ਨੇ ਹਾਏ ਨਹੀਂ ਕੀਤੀ, ਸੀ ਨਹੀਂ ਉਚਾਰੀ। ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਬੇਸੁਰਤੀ ਤੱਕ ਤਾਂ ਪਹੁੰਚ ਗਏ, ਲੇਕਿਨ ਹਾਏ ਨਹੀਂ ਆਖੀ, ਕਿਉਂਕਿ ਰਜ਼ਾ ਚ ਰਹਿਣਾ ਆ ਗਿਆ। ਰਜ਼ਾ ਚ ਰਹਿਣਾ ਆ ਜਾਵੇ ਨਾ ਤੇ ਫਿਰ ਹਾਏ ਨਹੀਂ ਮੂੰਹੋਂ ਨਿਕਲਦੀ, ਸ਼ੁਕਰ ਮੂੰਹੋਂ ਨਿਕਲਦਾ ਹੈ, ਵਾਹਿਗੁਰੂ ਮੂੰਹੋਂ ਨਿਕਲਦਾ ਹੈ।

ਨਾ ਹੋਵੇ ਸਿਆਣਪ ਚਾਹੀਦੀ ਹੈ। ਧਰਮ ਕਮਾਉਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲਦੀਆਂ,

ਤੇ ਰਾਏ ਸੋਚਣ ਲੱਗਿਆ ਕਿ ਕਿਤਨਾ ਸਮਾਂ ਪਾ ਕੇ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਦੇ ਘਰ ਆ ਲਾਲ ਪੈਦਾ ਹੋਇਆ ਸੀ, ਲੇਕਿਨ ਅੱਜ ਲੱਗਦਾ ਕਿ ਸਭ ਨੇ ਇਸ ਨੂੰ ਡਸ ਲਿਆ। ਆ ਬਈ ਜਾ ਕੇ ਕੋਈ ਖਬਰ ਕਰੋ

ਨਾਨਕ ਦੇ ਕੋਲ ਪਹੁੰਚੇ ਤੇ ਸਭ ਆਪਣਾ ਫਨ ਸਿਕੋੜ ਕੇ ਵਾਪਸ ਚਲਾ ਗਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਠ ਕੇ ਬਹਿ ਗਏ। ਸਤਿ ਸ੍ਰੀ ਬੋਲੋ ਸ੍ਰੀ। ਤਾਂ ਰਾਏ ਨੇ ਸੋਚਿਆ ਇਹ ਤਾਂ ਕੋਈ ਖੁਦਾ ਦਾ ਨੂਰ ਹੈ ਜਿਸ ਦੇ ਮੁਖ ਉੱਤੇ ਸਰਪ ਸ਼ਾਂ ਕਰਕੇ ਖਲੋਤਾ। ਉਹ ਜਦੋਂ ਰਾਏ ਜੀ ਨੇ ਪਹਿਲਾਂ ਵਾਰੀ ਗੁਰੂ ਨਾਨਕ ਦੇ ਦਰਸ਼ਨ ਕੀਤੇ ਤੇ ਵਿਕ ਗਿਆ। ਅੱਜ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ 12 ਸਾਲ ਦੀ ਉਦਾਸੀ ਤੇ ਸੰਸਾਰ ਨੂੰ ਤਾਰਦੇ ਹੋਏ ਵਿਚਰ ਰਹੇ ਹਨ, ਵਾਪਸ ਤਲਵੰਡੀ ਨਹੀਂ ਗਏ ਤੇ ਰਾਏ ਦੀ ਇਹ ਹਾਲਤ ਹੈ ਕਿ ਗੁਰੂ ਨਾਨਕ ਦੇ ਦਰਸ਼ਨ ਤੋਂ ਬਿਨਾਂ

ਤੇ ਹੁਣ ਤਾਂ 12 ਸਾਲ ਹੋ ਚੱਲੇ ਹਨ, ਆ ਕੇ ਦਰਸ਼ਨ ਦਿਓ। ਰੋਜ਼ ਰਾਏ ਬੁਲਾਰ ਅਰਦਾਸ ਕਰਦਾ ਤੇ ਕੀ ਸ਼ਬਦ ਜਪਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਸ਼ਬਦ।

ਬਾਦਸ਼ਾਹ ਹੁਣ ਜਦੋਂ ਘਰ ਪਹੁੰਚੇ ਤੇ ਇੱਥੇ ਬੇਬੇ ਨਾਨਕੀ ਮੱਖਣ ਰਿੜਕ ਰਹੀ ਹੈ। ਬੇਬੇ ਨਾਨਕੀ ਮੱਖਣ ਰਿੜਕ ਰਹੀ ਹੈ, ਦਹੀਂ ਰਿੜਕੀ ਮੱਖਣ ਕੱਢਿਆ ਤਲੀ ਤੇ ਰੱਖਿਆ ਤੇ ਆਖਿਆ ਵੀਰਾ ਆ ਪਹਿਲਾਂ ਮੈਂ ਅੱਖਾਂ ਖੋਲਾਂਗੀ ਕਿ ਪਹਿਲਾਂ ਤੂੰ ਆ ਕੇ ਮੱਖਣ ਖਾਵੇਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਪਹੁੰਚ ਗਏ ਬੇਬੇ ਨਾਨਕੀ ਦੀ ਤਲੀ ਤੋਂ ਮੱਖਣ ਚੁੱਕ ਕੇ ਮੂੰਹ ਵਿੱਚ ਆਖਿਆ ਬੇਬੇ ਕਰਤਾਰ ਚਿਤ ਆਵੇ।

ਬਿਸਮਾਰਤ ਧਰਤੀ, ਬਿਸਮਾਰਤ ਖਾਣੀ, ਬਿਸਮਾਰਤ ਸਾਧ ਲਗੇ ਪ੍ਰਾਣੀ, ਬਿਸਮਾਰਤ ਸੰਯੋਗ, ਬਿਸਮਾਰਤ ਵਿਯੋਗ, ਬਿਸਮਾਰਤ ਭੁੱਖ, ਬਿਸਮਾਰਤ ਭੋਗ, ਬਿਸਮਾਰਤ ਸਿਫਤ, ਬਿਸਮਾਰਤ ਸੁਲਹਾ, ਬਿਸਮਾਰਤ ਉਜੜ, ਬਿਸਮਾਰਤ ਰਹਾ, ਬਿਸਮਾਰਤ ਨੇੜੇ, ਬਿਸਮਾਰਤ ਨੂੰ

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਵੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀਰੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸਾਹਿਬ ਕਹਿੰਦੇ ਨੇ

ਪੈਂਦਾ ਹੋਇਆ ਬਰਸਾ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈ ਜਾਵੇ। ਕਲਮ ਕਰੋ ਬਨ ਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵੇ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਮੇਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਦੈਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਬਿੰਦ ਤੋਂ ਆਉਂਦੇ ਨੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ। ਇਹ ਮੇਰਿਆ ਮਾਲਕਾ, ਇੱਕ ਘੜੀ ਵੀ, ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁਗ ਬਤੀਤ ਹੋ ਗਏ ਨੇ, ਕਿਤਨਾ ਸਮਾਂ ਲੰਘ ਗਿਆ।

ਤੈਨੂੰ ਮਿਲਾ ਦੇ, ਕੋਈ ਐਸੇ ਗੁਰੂ ਦੇ ਪਿਆਰੇ ਨਾਲ ਮੇਲ ਕਰਾ ਦੇ ਕਿ ਤੇਰੇ ਦਰਸ਼ਨਾਂ ਦੀ ਜਿਹੜੀ ਆਸ ਲੱਗੀ ਹੋਈ ਹੈ ਉਹ ਮਿਟ ਜਾਵੇ। ਆਓ ਭਾਈ ਅਰਦਾਸ ਕਰੀਏ, ਗੁਰੂ ਚਰਨਾਂ ਵਿੱਚ ਤਰਲਾ ਕਰੀਏ। ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਰਸਨਾ ਤੋਂ ਆਉਂਦੇ ਨੇ, ਮਨ ਐਸਾ ਨਿਹੁ ਕਰੇ, ਐਸੀ ਪ੍ਰੀਤ ਕਰ ਲੈ ਜਿਵੇਂ ਮੱਛਲੀ ਨੇ ਪਾਣੀ ਨਾਲ ਕਰ ਲਈ। ਚਾਤਰਕ ਨੇ ਪਪੀਏ ਨੇ ਸਵਾਤੀ ਬੂੰਦ ਨਾਲ ਕਰ ਲਈ ਹੈ। ਭੰਵਰੇ ਦਾ ਪਿਆਰ ਫੁੱਲ ਦੇ ਨਾਲ ਹੈ, ਸੁਗੰਧੀ ਨਾਲ ਹੈ, ਜਿਹੜੀ ਪ੍ਰੀਤ ਕਦੀ ਟੁੱਟੇ ਨਾ ਪਾਤਸ਼ਾਹ ਮੇਰਿਆ ਮਾਲਕਾ ਇਹੋ ਜੀ ਪ੍ਰੀਤ ਕਰ, ਇਹੋ ਜੀ ਕਿਰਪਾ ਕਰ, ਮੇਰਾ ਮਨ ਵੀ ਤੇਰੇ ਚਰਨਾਂ ਨਾਲ

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੂੰ ਜਰਾ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ, ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ, ਇਹਦੇ ਵਿੱਚ ਕਲਾ ਹੈ। ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ, ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ

ਆਪ ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਕਿਸੇ ਤੜਕਿਆ ਮਿੱਤਰ ਸੁਤ ਨਾਲ ਪਾਈ ਕਿ ਕਿਸੇ ਤੜਕਿਆ ਕੁੜਮ ਸਕੇ ਨਾਲ ਜਵਾਈ ਕਿਸੇ ਤੜਕਿਆ ਸਿਕਦਾਰ ਚੌਧਰੀ ਨਾਲ।